ਹੇਲਾ ਜਾਲ ਪਹਿਲਾ ਲੋਗੋ ਇਹ ਨਗਰੀ ਅਨਮੋਲ ਉਤਰ ਢੋਲ ਧਮਾਧਮ ਬਾਜੇ ਜਿੱਤਰ ਪੂਨਮ ਬੋਲ ਜਿਵੇਂ ਚਾਵਲ ਤੇਲ ਕੀ ਰਸਾ ਏਕ ਯਹਾਂ ਪਰ ਬੋਲ ਘੋੜਾ ਔਰ ਕਦੂਤਾ ਭਈਆ ਇਹ